ਸੱਜਣ ਦੇ ਗਲ ਲੱਗੀਆਂ ਲੱਗੀਆਂ ਪੈ ਗਈ ਰਾਤੀ ਅੰਧੇਰੀ ਸੱਜਣ ਦੇ ਗਲ ਲੱਗੀਆਂ ਲੱਗੀਆਂ ਪੈ ਗਈ ਰਾਤੀ ਅੰਧੇਰੀ ਉਹ ਜਾਣ ਵੀ ਤੇ ਹੁਣ ਸੋਹਣੀ।